ਆਤੂ ਫਿਲਮ ਨੂੰ ਨਾਮ ਜੇਨੂ ਆਗੀ ਬਾਗੀ ਰਹੇ ਜੇ ਆ ਨਜ਼ਰ ਨੇ ਤੁਹਾਰੋ ਇੰਤਜ਼ਾਰ ਆਜੇ ਪਹੁੰਚੇ ਆ ਨਜ਼ਰ ਨੇ ਤੁਹਾਰੋ ਇੰਤਜ਼ਾਰ ਆਜੇ ਪਹੁੰਚੇ ਦਿਲ ਪਰ ਇਹ ਚਾਹਤ ਨੀ ਅਸਰ ਆਜੇ ਪਹੁੰਚੇ ਆ ਹਈ ਜੁਦਾਈ ਮਾ ਬੇਕਰਾਰ ਪਰੰਤੂ ਹੋਠ ਪਰ ਇਹ